0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਸੱਦਣ ਵਾਸਤੇ ਨਾਮ ਦਰਜ ਕਰਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਸਾਡਾ ਵੀ ਨਾਲ।
0: ਹਾਂ ਪੁੱਤ, ਤੇਰੇ ਘਰ ਤੇ ਜ਼ਰੂਰ ਆਵਾਂਗੇ।

ਮਸਕੀਨ ਲੁਹਾਰਾ ਆਸ਼ ਖੁਸ਼ੀਆਂ ਦਾ ਜੀ ਤੋਤਾ ਵਿਦਿਆ ਹੋ ਕੇ ਮਾਂ ਕੋਲੋਂ ਆਵੇ ਕੋਲ ਰਾਣੀ ਸੰਮੀ ਦੇ ਆ ਕੇ ਜਵਾਬ ਕਰਦਾ ਰਾਣੀ ਸੰਮੀ ਕੀ ਆਖਦੀ ਉੱਥੇ ਤੋਤਾ ਕੀ ਆਖਦਾ ਅਲਾ ਬਈ ਫਤਿਹ ਮਹਮਦਾ ਲੁਹਾਰ ਦਾ ਸ਼ਿਗਿਰਦਾ ਉਹ ਕੀ ਆਖਦਾ।

0: ਗਈਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡ ਨਾ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: कुल्लो नफसेन जायका तुल मौत
3: मुस्लिम फ्यूनरल सर्विस में कफन दफन फूलों का इंतजाम इस्लामी शरीयत के ऐन मुताबिक गुस्ले मैयत के लिए औरत और मर्द मौजूद हैं टॉप क्वालिटी ग्रैनाइट मार्बल के हेडस्टोन्स और फुल कबर को 30 साल की गारंटी के साथ बनवाने के लिए भी मुस्लिम फ्यूनरल सर्विस का नाम याद रखे मुस्लिम फ्यूनरल सर्विस 4 डार्फील्ड स्ट्रीट ऑफ लॉमलैंड ब्रैडफोर्ड 1 टेलीफोन 7230303 ब्रैडफोर्ड 7230303 जी

0: ਕੀਤੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: This October, Bollywood meets Bhangra in Manchester. In-house Productions presents Bollywood meets Bhangra 4, featuring Dutch sensation Jenna Jia performing live. Enjoy Bollywood, Bhangra, Hip Hop, Afro and R&B, plus DJs, dancers and dhol players. Friday the 23rd of October, from 9 PM till late, at Area, 50 Sackville Street, Manchester. Entry is free. Photo ID required. For information, call 0775-3363-926. Official radio partner,

0: ਦੁਨੀਆ ਘੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਹੋਈ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿਨ੍ਹਾਂ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: Who doesn't want to save money on their energy bills and improve their home at the same time? Home Energy West Yorkshire can help you do just that. They offer free, impartial and easy to understand advice, no matter the size of your home or budget. Find out more at their Bradford Interchange pop-up shop every Wednesday and Thursday between 10 and 4. You could even win a prize, including shopping vouchers and family days out. Search Home Energy West Yorkshire.

0: ਸਾਡੇ ਨਾਲ ਤੂੰ ਅੱਖੀਆਂ ਮਿਲਾ ਲੈ ਸਨ ਸੋਹਣੀ ਲੱਗਦੀ ਤੂੰ
1: ਸੋਹਣੀ ਲੱਗਦੀ ਤੂੰ ਹਾਏ ਹਾਏ ਹਾਏ ਸੋਹਣੀ ਹੈ ਸੋਹਣੀ ਹੈ।

0: ਕਰੀਆ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: Who doesn't want to save money on their energy bills and improve their home at the same time? Home Energy West Yorkshire can help you do just that. They offer free, impartial and easy to understand advice, no matter the size of your home or budget. Find out more at their Bradford Interchange pop-up shop every Wednesday and Thursday between 10 and 4. You could even win a prize, including shopping vouchers and family days out. Search Home Energy West Yorkshire.

0: ਕਰੀਆ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡਾਂ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: This October, Bollywood meets Bhangra in Manchester. In-house Productions presents Bollywood meets Bhangra 4, featuring Dutch sensation Jenna Jia performing live. Enjoy Bollywood, Bhangra, hip-hop, Afro and R&B, plus DJs, dancers and dhol players. Friday the 23rd of October, from 9 PM till late, at Area, 50 Sackville Street, Manchester. Entry is free. Photo ID required. For information, call 0775-3363-926.

0: मेरे सुन भी की सुंदु मेरे रहनी हूं मैं तू इंज कलिया आसियां खोल आई दिल मेरा रो रिया आई मर जाना मैं ता होके चलिया रोव हाड़ा गारो गार जितिया तू गई मैं हार आ जावे माही वे मन तेरा इंतजार।
1: बो चुकी है सारी
2: चार जी, कमाल कर दिया। ये मेरा फेवरेट गीत है और खान साहब का गीत हो और क्या कम, वाह जी वाह, मज़ा आ गया। और आपकी जो आवाज़ को मैं सलूट करता हूँ, क्या आवाज़ मैंने भाई पाई है और बड़ा ही नायाब गीत था, बड़ा ही प्यारा गीत है। बहुत बहुत शुक्रिया मेरे भाई का, थैंक यू वेरी मच, वाह महफिल आपने लूट ली मेरे भाई, लूट ली।
1: थैंक यू
2: वेरी मच, बहुत बहुत शुक्रिया, रब रखा इंशाल्लाह इंशाल्लाह, बहुत बहुत शुक्रिया, थैंक यू वेरी मच। ये थे हमारे मोहतरम, हमारे भाई, हमारे दोस्त, जितनी भी इनकी मैं तारीफ करूँ कम है, और बहुत बहुत शुक्रिया इनका भी। और ये थे हमारे शुक्रान भाई, और शुक्रान भाई को बहुत बहुत शुक्रिया इनका, जिन्होंने खूबसूरत गीत गुनगुनाया, बहुत प्यारा गीत गुनगुनाया और बहुत अच्छा लगा, और बहुत बहुत शुक्रिया इनका भी, और हमें अच्छा लग रहा है। और यहाँ पर हमारा साथ दे रहे हैं हमारे मोहतरम, हमारे भाई, हमारे बहुत ही प्यारे भाई हैं चौधरी फ़रियाज़ का, जो पाकिस्तान से फ़ोन करें। अस्सलाम वालेकुम रहमतुल्लाहि वबरकातुहू। सारे तारीफ करने से सारे ने शेर शायरी को पसंद किया और सारे ने तो इस्लाम वगैरह दिता है, तो माशाल्लाह बड़ा अच्छा लगा, तो औजरा अफजाई भी की ने जी।
3: चलो बहुत बहुत शुक्रिया
2: जी,
3: बाबा परवेज चंद अशआर पेश करता
2: जी जी,
3: असले फरमाश नशीन और
2: नशीन जी जी जी जी, माशाल्लाह क्या कहने
3: जी, और उन्होंने पूरी टीम ने ना, और डॉक्टर सुजन मालिक साहब ने, और
2: जी
3: जनाब अली राय साहब ने,
2: जितने
3: भी संगी ने
2: सारे, उन्होंने तुम्हारी बड़ी तारीफ की थी, बड़ी तारीफ की थी माशाल्लाह, अली राय साहब ने माशाल्लाह।
3: अच्छा चलो शुक्रिया बहुत बहुत
2: जी।
3: लिखने ने के टकिया बाप दे मरण तो बाद राजे,
2: आई
3: टकिया बाप दे मरण तो बाद राजे, मेरा घर विच कदर रिया कोई नी, उठदे बहंदियां भाबियां देन ताने, बेवफा सारे एले वफा कोई नी, दस भाबियां नाज कदू आउण चंगियां, दस भाबियां नाज कदू आउण चंगियां, कदर करदे जब तक भरा कोई
2: नी। हाय हाय हाय वाह।
3: ते फिर एक दिन जरा ना रांझा रुस के ना करो चले गए ना करो चंग आगे रोज पंडी आनी सी, भाबिया ने कोई इरदा ना लाके ताना भी मारिया, लिखना शायर के उस जमाने विच ईर जटी विच जंग सियाला दे मनी हुई सी, लाजवाब हुसन शबाब वाली परी उर दे मानद ओ बनी हुई सी,
2: वाह वाह वाह,
3: लाजवाब हुसन शबाब वाली परी उर दे मानद ओ बनी हुई सी, दुद्धा मखना दी पली जवान जटी,
2: वाह जी वाह,
3: ਜਿੱਦਾਂ ਮੱਖਣਾ ਦੀ ਪਲੀ ਜਵਾਨ ਜੱਟੀ ਕਿਸੇ ਵੱਡੇ ਘਰਾਣੇ ਦੀ ਜਣੀ ਹੋਈ ਸੀ, ਉਹਦੇ ਹੁਸਨ ਦਾ ਚਰਚਾ ਹਰ ਜਾਈ ਅਲਫਜ਼ ਦੂਰ ਦੂਰ ਤੱਕ ਲੋਕਾਂ ਸੁਣੀ ਹੋਈ, ਤੇ ਰਾਜਾ ਨਾਰਾਜ਼ ਹੋ ਕੇ ਕਦੋਂ ਚਲਾ ਗਿਆ
2: ਜੀ,
3: ਤੇ ਚੰਗ ਚ ਪਹੁੰਚ ਗਿਆ, ਤੇ ਜਿੱਥੇ ਉਸ ਵੇਲੇ ਚ ਪਹੁੰਚ ਗਿਆ ਜਿੱਥੇ ਈਰ ਮੰਜਾ ਤੇ ਚਾਰਦੀ ਆਪਣੀਆਂ ਸਹੇਲੀਆਂ ਨਾਲ, ਉਹਨਾਂ ਇੱਕ ਮੰਜੀ ਵੀ ਉੱਥੇ ਰੱਖੀ ਹੋਈ ਸੀ, ਉਹ ਹੀਰ ਕਹਿੰਦੀ ਸੀ ਇਹ ਮੇਰੀ ਹੈ, ਤੂੰ ਬੇਚਾਰਾ ਉੱਥੇ ਪਹੁੰਚਿਆ ਕਿਤਨਿਆਂ ਦਿਨਾਂ ਦਾ ਥੱਕਾ ਭੁੱਖਾ ਪਿਆਸਾ, ਉਹ ਮੰਜੀ ਦੇ ਬੈਠਾ ਤੇ ਲੰਮਾ ਪਿਆ ਤੇ ਸਹਿ ਗਿਆ, ਹੀਰ ਨੂੰ ਕਿਸੇ ਦੱਸਿਆ ਕੋਈ ਪਰਦੇਸੀ ਤੇਰੀ ਉੱਥੇ ਮੰਜੀ ਤੇ ਸੁੱਤਾ ਪਿਆ, ਤੇ ਉਹ ਦੌੜਦੀ ਆਈ ਸਹੇਲੀਆਂ ਨਾਲ ਤੇ ਆ ਕੇ ਰਾਜੇ ਨੂੰ ਚਮਕਾਂ ਮਾਰੀਆਂ, ਤੇ ਜਦੋਂ ਰਾਜੇ ਦੀ ਅੱਖ ਖੁੱਲੀ ਨਾ ਤੇ ਉਹਨੇ ਵੇਖਿਆ ਕਿ ਇਤਨਾ ਹੁਸਨ ਇਤਨੀ ਜਵਾਨੀ ਇਤਨੀ ਖੂਬਸੂਰਤੀ ਇਸ ਹੀਰ ਦੀ ਹੋ ਸਕਦੀ ਆ ਕੋਈ ਹੋਰ ਹੋਰ ਨੀ ਕੋਈ ਹੋ
2: ਸਕਦਾ,
3: ਉਹ ਸਮਝ ਗਿਆ। ਸ਼ਹਿਰ ਕਹਿੰਦਾ ਕਿ ਰਾਂਝਾ ਹੀਰ ਨੂੰ ਵੇਖ ਕੇ ਉੱਠ ਬੈਠਾ, ਰਾਂਝਾ ਹੀਰ ਨੂੰ ਵੇਖ ਕੇ ਉੱਠ ਬੈਠਾ, ਕਹਿੰਦਾ ਕਰ ਕਹਿੰਦਾ ਕਰ ਕਬੂਲ ਸਲਾਮ ਹੀਰੇ ਦੁਖੀ ਜਾਨ ਅੱਗੇ ਗਮ ਦੇ ਤੀਰ ਲੱਗੇ ਇਤਨੇ ਤਲਕ ਨਾ ਕਰ ਕਲਾਮ ਹੀਰੇ
2: ਵਾਹ ਜੀ ਵਾਹ
3: ਨਜ਼ਰੇ ਕਰਮ ਫਰਮਾ ਗਰੀਬ ਉੱਤੇ ਬਣ ਕੇ ਆਇਆ ਅੱਜ ਤੇਰਾ ਗੁਲਾਮ ਹੀਰੇ ਨਾਮ ਰਾਂਝਾ ਤੇ ਕਰ ਲੈ ਪਿਆਰ ਸਾਂਝਾ ਨਾਜ ਤਖ਼ਤ ਅਜ਼ਾਰਾ ਮਕਾਮ ਹੀ
2: ਵਾਹ ਜੀ ਵਾਹ
3: ਤੀਸਰਾ ਹੀਰ ਉਸਨੂੰ ਲੈ ਕੇ ਨਾ ਤੇ ਆਪਣੇ ਅੱਬੇ ਕੋਲ ਚਲੀ ਗਈ ਆਪਣੇ ਘਰ ਤੇ ਅੱਬੇ ਨੂੰ ਦੱਸਿਆ ਵੀ ਇਹ ਪਰਦੇਸੀ ਹੈ ਤੇ ਕੋਈ ਨੌਕਰੀ ਲੱਭਦਾ ਤੇ ਰਾਂਝਾ ਕੀ ਆਖਣਾ ਹੀਰ ਦੇ ਬਾਪ ਨੂੰ ਕਹਿੰਦਾ ਲੱਭਦਾ ਨੌਕਰੀ ਤੁਸਾਂ ਦੇ ਘਰ ਪੋਤਾ
2: ਜੀ
3: ਲੱਭਦਾ ਨੌਕਰੀ ਤੁਸਾਂ ਦੇ ਘਰ ਪੋਤਾ ਕਰੋ ਅਰਜ਼ ਮਨਜ਼ੂਰ ਦਿਲਗੀਰ ਵਾਲੀ ਖਾਦਮ ਬਣਾ ਕੇ ਰੱਖ ਲੋ ਘਰ ਆਪਣੇ ਮੰਗਦਾ ਦੌਲਤ ਨਾ ਕਰੀ ਅਮੀਰ ਵਾਲੀ ਮਾਂ ਪਿਓ ਥੀ ਵੱਧ ਕੇ ਕਰਾਂ ਖਿਦਮਤ ਕੁੰਦੀ ਖੋਲ ਦਿਓ ਮੇਰੀ ਤਕਦੀਰ ਵਾਲੀ ਅੱਗੇ ਤੁਸਾਂ ਦਾ ਨਾਜ਼ ਖਿਆਲ ਜਿਹੜਾ ਇੱਕੋ ਗੱਲ ਸੀ ਰਾਂਝੇ ਫਕੀਰ ਵਾਲੀ
2: ਬਹੁਤ ਖੂਬ
3: ਇਸ ਤਰ੍ਹਾਂ ਰਾਂਝੇ ਨੂੰ ਨੌਕਰੀ ਮਿਲ ਗਈ ਤੇ ਉਹਦੀ ਵੀ ਮਰਾਦ ਪੂਰੀ ਹੋ ਗਈ ਕਹਿੰਦਾ ਮਿਲ ਗਈ ਨੌਕਰੀ ਰਾਂਝੇ ਨੂੰ ਈਰ ਦੇ ਘਰ ਮਿਲ ਗਈ ਨੌਕਰੀ ਰਾਂਝੇ ਨੂੰ ਈਰ ਦੇ ਘਰ ਕੰਮ ਕਾਜ ਵਿੱਚ ਹੱਥ ਵਟਾਉਣ ਲੱਗਾ ਮੰਜਲੀ ਮਾਰ ਕੇ ਮੰਜਾਂ ਨੂੰ ਲਾਏ ਪਿੱਛੇ ਜਾ ਕੇ ਬੇਲਿਆਂ ਵਿੱਚ ਚਰਾਉਣ ਲੱਗਾ
2: ਵਾਹ ਵਾਹ
3: ਈਰ ਕੁੱਟ ਕੇ ਚੋਰੀ ਲਿਆ ਆਪੇ ਹੁਣ ਈਰ ਦੀਆਂ ਪੱਕੀਆਂ ਖਾਣ ਲੱਗਾ ਰਾਂਝਾ ਈਰ ਦੇ ਨਾਲ ਵਿੱਚ ਬੇਲਿਆਂ ਦੇ ਅੱਗ ਪਿਆਰ ਦੇ ਨਾਜ਼ ਪੜਕਾਉਣ ਲੱਗਾ
2: ਵਾਹ ਚੋਰੀ ਸਾਹਿਬ
3: ਇੱਕ ਦਿਨ ਈਰ ਚੋਰੀ ਲੈ ਕੇ ਗਈ ਨਾ ਰਾਂਝੇ ਚੋਰੀ ਦਿੱਤੀ ਰਹੇ ਰਾਂਝਾ ਕਹਿੰਦਾ ਪਾਣੀ ਖੁਣੀਆਂ ਲਿਆ ਉਹ ਪਾਣੀ ਲੈਣ ਚਲੀ ਗਈ ਤੇ ਉਧਰੋਂ ਆ ਗਿਆ ਕਹਿ ਦੋ ਤੇ ਉਹਨੂੰ ਪਹਿਲੇ ਸ਼ੱਕ ਸੀ ਨਾ ਉਹਨੇ ਜਾ ਨਾ ਇੱਕ ਰਾਂਝੇ ਨਾਲ ਗੱਲਾਂ ਕੀਤੀਆਂ ਕਹਿੰਦਾ ਸੁਣਿਆ ਤੇਰਾ ਈਰ ਨਾਲ ਬੜਾ ਪਿਆਰ ਹੈ ਕਹਿੰਦਾ ਹਾਂ ਉਹ ਕਿਸ ਤਰ੍ਹਾਂ ਕਹਿੰਦਾ ਈਰ ਹੈ ਮੇਰੇ ਈਰ ਹੈ ਹੀਰੇ ਦੇ ਵਾਂਗ ਬਾਬਾ ਈਰ ਹੈ ਹੀਰੇ ਦੇ ਵਾਂਗ ਬਾਬਾ ਸੋਹਣੀ ਸ਼ਕਲ ਸੀ ਅਕਲ ਦੀ ਸਿਆਣੀ ਵੀ ਹੈ ਖਜ਼ਾਨਾ ਉਸਨ ਦਾ ਉਹਦੇ ਕੋਲ ਵੱਡਾ ਖੂਬ ਮਸਤੀ ਦੀ ਭਰੀ ਜਵਾਨੀ ਵੀ ਹੈ ਹੀਰ ਹੈ ਹੀਰੇ ਦੇ ਵਾਂਗ ਬਾਬਾ ਸੋਹਣੀ ਸ਼ਕਲ ਸੀ ਅਕਲ ਦੀ ਸਿਆਣੀ ਵੀ ਹੈ ਖਜ਼ਾਨਾ ਉਸਨ ਦਾ ਉਹਦੇ ਕੋਲ ਵੱਡਾ ਖੂਬ ਮਸਤੀ ਦੀ ਭਰੀ ਜਵਾਨੀ ਵੀ ਹੈ
2: ਬਹੁਤ ਖੂਬ
3: ਚੌਕੀਦਾਰ ਖਜ਼ਾਨੇ ਦਾ ਮੈਂ ਬਾਬਾ ਮੇਰੇ ਪਿਆਰ ਦੀ ਉਹ ਨਿਸ਼ਾਨੀ ਵੀ ਹੈ ਆਸ਼ਿਕ ਮੈਂ ਤੇ ਉਹ ਮਾਸ਼ੂਕ ਮੇਰੀ ਨਾਜ ਦੁੱਖਾਂ ਦੀ ਬੜੀ ਕਹਾਣੀ
2: ਵੀ ਕਿਆ ਕਹਿੰਦੇ
3: ਇਸੇ ਗੱਲ ਰਾਜ ਖੁੱਲ ਗਿਆ ਫਿਰ ਕਿਆ ਹੋਇਆ ਕਿ ਆਖਰੀ ਸ਼ੇਰ
2: ਜੀ ਜੀ
3: ਕਿ ਫਿਰ ਪਾਬੰਦੀਆਂ ਲੱਗੀ ਗਈਆਂ ਈਰ ਤੇ ਆਖਿਆ ਚੋਰੀ ਲੈ ਜਾਂਦੀ ਸੀ ਹੀਰ ਵੇਲੇ ਚੋਰੀ ਲੈ ਜਾਂਦੀ ਸੀ ਹੀਰ ਵੇਲੇ ਇੱਕ ਦਿਨ ਕੈਦੋ ਦੀ ਨਜ਼ਰ ਸ਼ਰੀਰ ਪੈ ਗਈ ਲੁੱਕ ਛੁੱਪ ਕੇ ਇਸ਼ਕ ਨਾਲ ਖੇਡਦੀ ਸੀ ਫਿਰ ਪੈਰਾਂ ਦੇ ਵਿੱਚ ਜ਼ੰਜੀਰ ਪੈ ਗਈ ਬਾਰਾਂ ਸਾਲਾਂ ਦੀ ਆਸ ਬੇਆਸ ਹੋ ਗਈ ਜਦੋਂ ਰਾਂਝੇ ਦੇ ਮਗਰ ਤਕਦੀਰ ਪੈ ਗਈ ਕਿਹੜਾ ਹੱਕ ਲਾਲ ਕਬੂਲ ਕਰਕੇ ਰੋਂਦੀ ਤੋਂਦੀ ਡੋਲੀ ਦਾਮਨ ਹੀਰ ਪੈ ਗਈ
2: ਪਰਵੇਜ਼
3: ਭਾਈ
2: ਜੀ ਜੀ
3: ਬੜੀ
2: ਮਿਹਰਬਾਨੀ ਖਤਮ ਆਏ ਬੜੀ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਵੈਰੀ ਮਚ ਬੜੀ ਮਿਹਰਬਾਨੀ ਸ਼ੁਕਰੀਆ ਸਰ ਬੜਾ ਮਜ਼ਾ ਆਇਆ ਬਹੁਤ ਬਹੁਤ ਸ਼ੁਕਰੀਆ ਸਰ ਆਪਣਾ ਖਿਆਲ ਰੱਖੇ ਦੁਆਵਾਂ ਯਾਦ ਰੱਖੇ ਬਹੁਤ ਅੱਛਾ ਲੱਗਾ ਮੇਰੇ ਭਾਈ ਬਹੁਤ ਬਹੁਤ ਖੂਬਸੂਰਤ ਕਿਆ ਆਵਾਜ਼ ਆਪਣੇ ਪਾਈ ਹੈ ਬਹੁਤ ਖੂਬਸੂਰਤ ਅੰਦਾਜ਼ ਆਪਣਾ ਬਹੁਤ ਪਿਆਰਾ ਅੰਦਾਜ਼ ਹੈ ਔਰ ਕਿਆ ਕਹਿੰਦੇ ਜਿਤਨੀ ਵੀ ਤਾਰੀਫ ਕਰੋ ਮੇਰੇ ਭਾਈ ਕਮ ਹੈ ਬਹੁਤ ਬਹੁਤ ਸ਼ੁਕਰੀਆ ਆਪਣਾ ਖਿਆਲ ਰੱਖੇ ਔਰ ਹਮੇ ਦੁਆਵਾਂ ਯਾਦ ਰੱਖੇ ਰੱਬ ਰੱਖਾ ਬਹੁਤ ਬਹੁਤ ਸ਼ੁਕਰੀਆ ਔਰ ਹਮੇ ਅੱਛਾ ਲੱਗ ਰਿਹਾ ਔਰ ਬਹੁਤ ਬਹੁਤ ਸ਼ੁਕਰੀਆ ਆਪਕਾ ਵੀ ਕਿ ਆਪ ਆਏ اور ہمارے ڈاکٹر صاحب ہمارے فلش کر رہے ہیں بہت بہت شکریہ آپ کا شکریہ ادا کرتا ہوں اور یہاں پہ ہمارا ساتھ دینے ہمارے محترم ہمارے بھائی ہمارے متر ہیں اور جتنی بھی ان کی میں تعریف کروں کم ہے اور یہاں پہ ہمارا ساتھ دینے ہمارے بڑے ہی معزز مہمان بڑے پیارے مہمان اور خواجہ محمد شفیق پاپا جی السلام علیکم ورحمۃ اللہ وبرکاتہ
4: وعلیکم السلام
2: جان کی حال ہے الحمد للہ رب العالمین اور آپ آئے اور ہماری عید ہو گئی ہے پاپا جی
4: بڑی دیر سے
2: ماشاء اللہ اور اسلام دعا دینے نے عادل شویل اختر صاحب فرما لی فخصوں محمد انیف صاحب انہوں نے فون کیا سی بڑی مہربانی ہے شکریہ تھوانا بڑی اچھا لگا ماشاء اللہ آئے ہو جی
4: بڑے دن بعد گل بات ہو رہی
2: جی جی جی ماشاء اللہ ماشاء اللہ جی
4: سب سے پہلے تو میں سب دوستوں واسطے دعا کرنا وا
2: جی
4: ماں پیو دے بارے
2: ہائے ہائے ہائے پاپا جی واہ جی
4: مجھے سلیم دی سری پے سیل وچ
2: ہائے میری فیورٹ ہے کیا کہنی جی
4: تو دے بعد پھر اردو چ گیت گاں گا جڑا سو
2: جی
4: بہت پسند ہے مینوں پسند ہے
2: جی ماشاءاللہ
4: ماں باپ نی شکل وچ پیر مرشد
2: واہ
4: گھر موجود تو گھر موجود تو فیض اٹھا دے سی
2: ہاں
4: جی اے راضی تے رب نی ذات راضی
2: واہ
4: جذبہ پیار خلوص وکھا دے سی
2: واہ
4: انہاں کول خزانے سب حکمتاں دے
2: واہ
4: بندیاں انہاں ول چاتیاں پا دے سی
2: ہائے ہائے ہائے کیا کہنے
4: کبھی پھرنا ہے ایویں رب وچ جنگلا
2: واہ
4: نے مل جاسی اے پر تار ملا دے سی
2: واہ
4: کسرا تھلنے دریا رحمتاں نے
2: واہ
4: ہس ہس ہس بول کرے کول بٹھاتے سی
2: واہ جی واہ
4: بیٹھے تھاڑی اڈیک وچ راہ تکنے
2: واہ
4: پیش خدمت ہو راضی حاضری لاتے سی
2: واہ
4: من مانیاں چھوڑ رب نظر آوی
2: ہاں
4: ہسی مسی نہ پردہ اٹھاتے سی
2: واہ
4: بر بر جولیاں ماں باپ عطا کرنے
2: ہاں
4: بن کے طالب سلیم نو آتا سی
2: واہ جی واہ
4: یہ دے سلیم صاحب دی سرے پر سرے نمی کتاب آئی میری ہاتھ چڑی سی پچھلے ہفتے
2: جی
4: کوئی بندہ دیکھ رہا سی وہ بندے دے رہے سی میں نو کتاب
2: ماشاءاللہ بڑی خوبصورت بڑی خوبصورت
4: نہیں نہیں وہ کہندے نہیں نہیں یہ دے ہو رہے نا وہ نمی بالکل آئی ہونا
2: وہ نمی جڑی آئی نا وہ بھی تو لب جیسی کن تو ورکی ہوری کرنے پاپا جی
4: مل گئی میرے اتھو کسے لے لی
2: اچھا اتھو لے لی ہے مل گئی تو چلے کوئی اور لے گیا واہ واہ واہ
4: لکھیا سی نا میرا سب کچھ لکھیا
2: اچھا چلو کوئی بات نہیں ان کے کہیں گے اور دے دے کوئی کوئی مسئلہ نہیں کہ ان کے پاس تو
4: مل جائے گی
2: مل جائے گی مل جائے گی ماشاء اللہ اس سے کوئی ان شاء اللہ واہ جی واہ کیا
4: کہ گیت تم سنایا بہت دفعہ
2: جی
4: دو چار دوستوں نے مینوں کیا جی تسی اسندے ہو
2: جی
4: چاند تاروں میں ڈھونڈا کرو گے
2: ہائے ہائے پاپا جی تھینک یو ویری مچ کیا بات
4: میرے میرے بھی یار بڑے چلے گئے پیچھے دو
2: ہائے واہ پاپا جی
4: کلا ہو گیا ہوں اتنی عمر ہو گئی کہ دوست نوے نہیں بنا سک رہے
2: نہیں نہیں پاپا جی کیا کہنے یہ جڑا فرمایا نا پاپا جی بڑا کیا کرے کوئی نہ چلا گیا تے بس کیا کریں دعائیں کریں نے پاپا جی
4: اچھا لگنا سہیل اختر دے والدین وچ لے گئے
2: اللہ
4: میری بڑے عزیز سے
2: بڑے عزیز باقی ٹھیک ہے
4: بڑے عزیز سے لیکن ملاقات ایک دو دفعہ ہوئی ہے
2: جی
4: ملاقات نہیں ہو رہی بس
2: جی اللہ رحم کرے
4: انشاءاللہ کراں گا انہاں نال
2: جی
4: اے جناب بڑا اچھا ہے یہ ساڈے واسطے خاص کر ہے
2: جی جی تھینک یو پاپا جی
4: چاند تاروں میں ڈھونڈا کرو گے
2: ہائے ہائے ہائے ہم نہ